0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਵਾਰਤਾ ਪ੍ਰਵਾਸੀ ਪੰਜਾਬੀ ਕਵਿਤਾ ਦੀ ਅਜੋਕੀ ਸਥਿਤੀ। ਵਾਰਤਾਕਾਰ ਹੋਣਗੇ ਡਾਕਟਰ ਜਸਪਾਲ ਕੌਰ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਮਾਤਾ ਦੀਆਂ ਭੇਟਾਂ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਚਰਚਾ ਨਾਲ। ਪਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਹਰ ਸਾਲ 26 ਸਤੰਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2013 ਵਿੱਚ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਸ ਵਿਸ਼ੇਸ਼ ਦਿਨ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਲੋਕਾਂ ਅਤੇ ਸਰਕਾਰਾਂ ਨੂੰ ਪਰਮਾਣੂ ਹਥਿਆਰਾਂ ਦੇ ਗੰਭੀਰ ਖਤਰਿਆਂ ਬਾਰੇ ਜਾਗਰੂਕ ਕਰਨਾ ਅਤੇ ਇਨ੍ਹਾਂ ਦੇ ਮੁਕੰਮਲ ਖਾਤਮੇ ਲਈ ਇਕਜੁੱਟ ਕਰਨਾ ਏ। ਪਰਮਾਣੂ ਹਥਿਆਰ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਨਾਸ਼ਕਾਰੀ ਅਤੇ ਖਤਰਨਾਕ ਹਥਿਆਰ ਨੇ। ਇਨ੍ਹਾਂ ਦੀ ਵਰਤੋਂ ਦਾ ਨਤੀਜਾ ਕਿੰਨਾ ਭਿਆਨਕ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਅਸੀਂ 1945 ਵਿੱਚ ਜਾਪਾਨ ਦੇ ਦੋ ਸ਼ਹਿਰਾਂ ਹਿਰੋਸ਼ਿਮਾ ਅਤੇ ਨਾਗਾਸਾਕੀ ਤੇ ਹੋਏ ਪਰਮਾਣੂ ਹਮਲਿਆਂ ਤੋਂ ਲਗਾ ਸਕਦੇ ਹਾਂ। ਉਸ ਸਮੇਂ ਪਲਾਂ ਵਿੱਚ ਹੀ ਲੱਖਾਂ ਮਾਸੂਮ ਲੋਕ ਮਾਰੇ ਗਏ ਸਨ ਅਤੇ ਆਉਣ ਵਾਲੀਆਂ ਨਸਲਾਂ ਅੱਜ ਤੱਕ ਉਸ ਦੇ ਰੇਡੀਏਸ਼ਨ ਦਾ ਖਾਮਿਆਜਾ ਭੁਗਤ ਰਹੀਆਂ ਨੇ। ਜੇਕਰ ਅੱਜ ਦੇ ਸਮੇਂ ਵਿੱਚ ਅਜਿਹਾ ਕੋਈ ਯੁੱਧ ਹੁੰਦਾ ਏ ਤਾਂ ਇਹ ਪੂਰੀ ਮਨੁੱਖੀ ਸਭਿਅਤਾ ਅਤੇ ਧਰਤੀ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ। ਇਸ ਲਈ ਇਨ੍ਹਾਂ ਹਥਿਆਰਾਂ ਨੂੰ ਸਿਰਫ ਘੱਟ ਕਰਨਾ ਹੀ ਕਾਫੀ ਨਹੀਂ, ਸਗੋਂ ਇਨ੍ਹਾਂ ਦਾ ਜੜੋਂ ਖਾਤਮਾ ਕਰਨਾ ਬੇਹੱਦ ਜ਼ਰੂਰੀ ਏ। ਇਸ ਦਿਨ ਨੂੰ ਮਨਾਉਣ ਦਾ ਇੱਕ ਹੋਰ ਅਹਿਮ ਪਹਿਲੂ ਆਰਥਿਕ ਅਤੇ ਸਮਾਜਿਕ ਵਿਕਾਸ ਨਾਲ ਜੁੜਿਆ ਹੋਇਆ ਏ। ਅੱਜ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਪਰਮਾਣੂ ਹਥਿਆਰਾਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਰੱਖ ਰਖਾਅ ਤੇ ਅਰਬਾਂ ਖਰਬਾਂ ਰੁਪਏ ਖਰਚ ਕਰ ਰਹੇ ਨੇ। ਜੇਕਰ ਇਸ ਅੰਨੇਵਾਹ ਖਰਚੇ ਨੂੰ ਰੋਕ ਕੇ ਇਹ ਪੈਸਾ ਗਰੀਬੀ, ਭੁੱਖਮਰੀ, ਸਿੱਖਿਆ, ਸਿਹਤ ਸੇਵਾਵਾਂ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਗਾਇਆ ਜਾਵੇ ਤਾਂ ਸਾਡੀ ਧਰਤੀ ਸੱਚਮੁੱਚ ਇੱਕ ਸਵਰਗ ਬਣ ਸਕਦੀ ਏ। ਹਥਿਆਰਾਂ ਦੀ ਬਜਾਏ ਮਨੁੱਖੀ ਕਲਿਆਣ ਤੇ ਨਿਵੇਸ਼ ਕਰਨਾ ਸਮੇਂ ਦੀ ਮੁੱਖ ਲੋੜ ਏ। ਸੰਯੁਕਤ ਰਾਸ਼ਟਰ ਅਤੇ ਕਈ ਅੰਤਰਰਾਸ਼ਟਰੀ ਸੰਸਥਾਵਾਂ ਲਗਾਤਾਰ ਦੇਸ਼ਾਂ ਨੂੰ ਪਰਮਾਣੂ ਅਪ੍ਰਸਾਰ ਸੰਧੀ ਯਾਨੀ NPT ਅਤੇ ਪਰਮਾਣੂ ਹਥਿਆਰਾਂ ਦੀ ਮਨਾਹੀ ਤੇ ਸੰਧੀ ਯਾਨੀ TPNW ਤੇ ਦਸਤਖਤ ਕਰਨ ਲਈ ਪ੍ਰੇਰਿਤ ਕਰ ਰਹੀਆਂ ਨੇ। ਪਰ ਇਹ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਵਿਸ਼ਵ ਦੇ ਸਾਰੇ ਪਰਮਾਣੂ ਸੰਪੰਨ ਦੇਸ਼ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਅਤੇ ਇਨ੍ਹਾਂ ਪਰਮਾਣੂ ਹਥਿਆਰਾਂ ਨੂੰ ਤਿਆਗਣ ਦੀ ਇੱਛਾ ਸ਼ਕਤੀ ਨਹੀਂ ਦਿਖਾਉਂਦੇ। ਸਿੱਟੇ ਵਜੋਂ ਪਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਸਾਨੂੰ ਸ਼ਾਂਤੀ, ਅਹਿੰਸਾ ਅਤੇ ਆਪਸੀ ਸਹਿਯੋਗ ਦਾ ਮਾਰਗ ਅਪਣਾਉਣ ਦਾ ਸੁਨੇਹਾ ਦਿੰਦਾ ਏ। ਇਹ ਦਿਨ ਵਿਸ਼ਵ ਭਰ ਦੇ ਨਾਗਰਿਕਾਂ ਨੂੰ ਇਕਜੁੱਟ ਹੋ ਕੇ ਪਰਮਾਣੂ ਹਥਿਆਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਏ। ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਰੱਖਿਅਤ, ਹਰਿਆ ਭਰਿਆ ਅਤੇ ਸ਼ਾਂਤੀਪੂਰਨ ਭਵਿੱਖ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਸੰਸਾਰ ਦੀ ਸਿਰਜਣਾ ਕਰਨੀ ਪਵੇਗੀ। ਇਸ ਚਰਚਾ ਤੋਂ ਬਾਅਦ ਸਰੋਤਿਓ ਆਓ ਹੁਣ ਸੁਣਦੇ ਹਾਂ ਵਾਰਤਾ ਪ੍ਰਵਾਸੀ ਪੰਜਾਬੀ ਕਵਿਤਾ ਦੀ ਅਜੋਕੀ ਸਥਿਤੀ। ਵਾਰਤਾਕਾਰ ਨੇ ਡਾਕਟਰ ਜਸਪਾਲ ਕੌਰ।
1: ਪ੍ਰਵਾਸੀ ਪੰਜਾਬੀ ਕਵਿਤਾ ਦੀ ਵਰਤਮਾਨ ਸਥਿਤੀ ਬਾਰੇ ਵਿਚਾਰ ਚਰਚਾ ਛੇੜਨ ਤੋਂ ਪਹਿਲਾਂ ਹੁਣ ਤੱਕ ਦੀ ਪ੍ਰਵਾਸੀ ਪੰਜਾਬੀ ਕਵਿਤਾ ਦਾ ਸਰਵੇਖਣ ਕਰਨਾ ਵੀ ਲਾਜ਼ਮੀ ਜਾਪਦਾ ਹੈ ਤਾਂ ਜੋ ਵਰਤਮਾਨ ਵਿੱਚ ਰਚੀਆਂ ਜਾ ਰਹੀਆਂ ਕਾਵ ਰਚਨਾਵਾਂ ਦੇ ਨਵੀਨ ਰੁਝਾਨਾਂ ਨੂੰ ਤਲਾਸ਼ਿਆ ਜਾ ਸਕੇ। ਇਸ ਦੇ ਨਾਲ ਨਾਲ ਇਸ ਸੰਬੰਧੀ ਜਾਣਕਾਰੀ ਵੀ ਸਹਿਜੇ ਹੀ ਮਿਲ ਜਾਵੇਗੀ ਕਿ ਪ੍ਰਵਾਸੀ ਪੰਜਾਬੀ ਕਵਿਤਾ ਆਪਣੇ ਆਗਾਜ਼ ਤੋਂ ਹੁਣ ਤੀਕ ਦਾ ਸਫ਼ਰ ਤੈਅ ਕਰਦੀ ਕਿਨ੍ਹਾਂ ਕਾਵਿ ਸਰੋਕਾਰਾਂ ਨੂੰ ਮੁਖਾਤਿਬ ਹੁੰਦੀ ਹੈ। ਪ੍ਰਵਾਸੀ ਪੰਜਾਬੀ ਕਵਿਤਾ ਦਾ ਆਗਾਜ਼ ਉਂਝ ਤਾਂ ਗਦਰ ਲਹਿਰ ਦੌਰਾਨ ਹੀ ਬੱਝਦਾ ਹੈ ਜਦੋਂ ਗਦਰੀ ਬਾਬੇ ਹਿੰਦੁਸਤਾਨ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਹੋ ਆਵਾਮ ਨੂੰ ਇਸ ਪ੍ਰਤੀ ਚੇਤਨ ਕਰਦੇ ਇਕਜੁੱਟਤਾ ਦਾ ਪੈਗਾਮ ਸਿਰਜਦੇ ਹਨ। ਪਰ ਇਸ ਸੁਨੇਹੇ ਦੇ ਨਾਲ ਨਾਲ ਉਹ ਆਪਣੇ ਪ੍ਰਵਾਸੀ ਅਨੁਭਵਾਂ ਨੂੰ ਵੀ ਕਾਵਬੱਧ ਕਰਦੇ ਹਨ। ਨਸਲੀ ਵਿਤਕਰੇ ਦੇ ਸ਼ਿਕਾਰ ਇਹ ਭਾਰਤੀ ਪੰਜਾਬੀ ਕਿਵੇਂ ਨੌਕਰੀ, ਰਿਹਾਇਸ਼ ਲਈ ਔਂਕੜਾਂ ਦਾ ਸਾਹਮਣਾ ਕਰਦੇ ਹਨ ਆਦਿ ਇਸ ਮੁੱਢਲੇ ਦੌਰ ਦੀ ਕਵਿਤਾ ਦਾ

ਮਰਕਜ਼ ਬਣਦੇ ਹਨ। ਸਹੀ ਅਰਥਾਂ ਵਿੱਚ ਪ੍ਰਵਾਸੀ ਪੰਜਾਬੀ ਕਵਿਤਾ ਦਾ ਆਗਾਜ਼ 1960 ਤੋਂ ਮਗਰੋਂ ਹੁੰਦਾ ਹੈ, ਜਦੋਂ ਬਹੁਗਿਣਤੀ ਲੋਕ ਪਰਾਈਆਂ ਰਹਿਤਲਾਂ 'ਤੇ ਜਾ ਵਸਦੇ ਹਨ। ਸ਼ੁਰੂ ਵਿੱਚ ਕਮਾਈ ਕਰਕੇ ਮੁੜਨ ਦਾ ਸੁਪਨਾ ਲੈ ਕੇ ਗਏ ਇਹ ਲੋਕ ਹੌਲੀ ਹੌਲੀ ਉੱਥੇ ਹੀ ਘਰ ਵਸਾਉਣ ਦੀ ਸੋਚ ਨਾਲ ਜੁੜਨ ਲੱਗਦੇ ਹਨ। ਨਤੀਜਨ ਆਪਣੇ ਬੱਚਿਆਂ ਨੂੰ ਉੱਥੇ ਹੀ ਸੱਦ ਕੇ ਇਹਨਾਂ ਉੱਥੇ ਹੀ ਘਰ ਵਸਾ ਲਏ। ਪਰ ਇਸ ਸਮੇਂ ਦੌਰਾਨ ਜਿਨ੍ਹਾਂ ਤਲਖ ਹਕੀਕਤਾਂ ਨਾਲ ਇਹਨਾਂ ਦਾ ਵਾਹ ਪੈਂਦਾ ਹੈ, ਉਹ ਇਹਨਾਂ ਲਈ ਵੰਗਾਰਮਈ ਹੋ ਨਿਬੜਦਾ ਹੈ। ਇਸ ਦੌਰ ਦੀ ਕਵਿਤਾ ਜ਼ਿਆਦਾ ਕਰਕੇ ਉਦਰੇਵਾਂ, ਸੱਭਿਆਚਾਰਕ ਵਿੱਤ, ਪੀੜ੍ਹੀ ਵਿੱਤ ਆਦਿ ਕਾਰਨ ਪੈਦਾ ਹੋਏ ਭਾਵਾਂ ਦੀ ਤਰਜਮਾਨੀ ਕਰਦੀ ਹੈ। ਨਸਲੀ ਭੇਦ ਕਾਰਨ ਨੌਕਰੀ, ਰਿਹਾਇਸ਼ ਦਾ ਮਸਲਾ ਅਤੇ ਘੱਟ ਪੈਸਿਆਂ 'ਤੇ ਵੱਧ ਕੰਮ ਕਰਨਾ ਆਦਿ ਇਹਨਾਂ ਦੀਆਂ ਮੂਲ ਸਮੱਸਿਆਵਾਂ ਬਣਦਾ ਹੈ। ਇਹੀ ਕਾਰਨ ਹੈ ਕਿ ਇਸ ਦੌਰ ਦੇ ਸਾਹਿਤ ਜਾਂ ਕਾਵਿ ਨੂੰ ਸਮੱਸਿਆ ਮੂਲਕ ਸਾਹਿਤ ਦਾ ਨਾਂ ਦਿੱਤਾ ਜਾਂਦਾ ਰਿਹਾ ਹੈ। ਪ੍ਰਵਾਸੀ ਪੰਜਾਬੀ ਕਵਿਤਾ ਦੇ ਨਵੇਂ ਸਰੋਕਾਰਾਂ ਬਾਰੇ ਚਰਚਾ ਕਰੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਇਹ ਆਪਣੇ ਸਮੱਸਿਆ ਮੂਲਕ ਦੌਰ ਤੋਂ ਅਗਾਂਹ ਪੁਲਾਂਗ ਪੁੱਟਦੀ ਨਵੇਂ ਕਾਵਿ ਸਰੋਕਾਰਾਂ ਨੂੰ ਸਿਰਜਦੀ ਹੈ, ਜਿੱਥੇ ਵਿਸ਼ਵੀਕਰਨ ਦੀ ਸਪੇਸ ਅੰਦਰ ਸੂਚਨਾ ਅਤੇ ਤਕਨਾਲੋਜੀ ਦੀ ਕ੍ਰਾਂਤੀ ਆਉਣ ਨਾਲ ਮਾਨਵੀ ਸੰਬੰਧਾਂ ਉੱਪਰ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ ਨੂੰ ਅਸੀਂ ਰਵਿੰਦਰ ਰਵੀ ਦੀ ਕਵਿਤਾ ਨਵੀਂ ਸਦੀ ਦਾ ਨਵਾਂ ਘਰ ਜਾਂ ਨਵੀਂ ਸਦੀ ਦੀ ਨਵੀਂ ਤਾਸ਼ ਰਾਹੀਂ ਸਮਝ ਸਕਦੇ ਹਾਂ। ਇਸ ਸਦੀ ਦੀ ਨਵੀਂ ਪੀੜ੍ਹੀ ਦੇ ਨਵੇਂ ਲੋਕ ਇੱਕ ਤੋਂ ਇੱਕ ਤੱਕ ਪਹੁੰਚਦੇ ਵਿਸ਼ਵ ਹੋ ਗਏ ਹਨ। ਸਾਈਬਰ ਸਪੇਸ ਵਿੱਚ ਸਰਪਟ ਦੌੜਦੇ ਹੋਏ ਵੀ ਆਪਣੇ ਅੰਦਰ ਖਲੋ ਗਏ ਹਨ। ਇੰਜ ਕੈਨੇਡਾ ਵਾਸੀ ਰਵਿੰਦਰ ਰਵੀ ਵਰਤਮਾਨ ਵਿੱਚ ਤਕਨੀਕੀ ਵਿਕਾਸ ਦੀ ਗੱਲ ਕਰਦਾ, ਆਪਣੀ ਇਸ ਨਜ਼ਮ ਰਾਹੀਂ ਮਾਨਵੀ ਖੜੋਤ ਦੀ ਗੱਲ ਕਰਦਾ ਤਿੱਖਾ ਵਿਅੰਗ ਸਿਰਜਦਾ ਹੈ ਕਿ ਅੱਜ ਅਸੀਂ ਕਿਹੋ ਜਿਹੀ ਤਰੱਕੀ ਦੇ ਰਾਹ ਉੱਪਰ ਨੱਸੇ ਜਾ ਰਹੇ ਹਾਂ, ਜਿੱਥੇ ਮਨੁੱਖ ਮਨੁੱਖਤਾ ਤੋਂ ਦੂਰ, ਆਪਣਿਆਂ ਤੋਂ ਦੂਰ ਰਿਸ਼ਤਿਆਂ ਦਾ ਇੱਕ ਨਵਾਂ ਨੈੱਟਵਰਕ ਸਿਰਜ ਰਿਹਾ ਹੈ, ਜੋ ਕਿ ਲੋਕਾਈ ਨੂੰ ਇਕੱਲਤਾ, ਤਣਾਓ ਅਤੇ ਬੇਗਾਨਗੀ ਦੇ ਭਾਵ ਨਾਲ ਜੋੜ ਰਿਹਾ ਹੈ। ਇੰਗਲੈਂਡ ਵਾਸੀ ਦਰਸ਼ਨ ਬੁਲੰਦ ਵੀ ਆਪਣੇ ਪੁਰਖਿਆਂ ਨਾਲ ਸੰਵਾਦ ਰਚਾਉਂਦਾ ਵਰਤਮਾਨ ਤੀਕ ਪਹੁੰਚ ਕਰਦਾ ਮਾਂ ਕਵਿਤਾਵਾਂ ਰਾਹੀਂ ਲੜੀਵਾਰ ਦੋ ਵੱਖਰੀਆਂ ਸਥਿਤੀਆਂ ਨੂੰ ਪੇਸ਼ ਕਰਦਾ ਹੈ, ਜਿੱਥੇ ਪਹਿਲੀ ਅਤੇ ਦੂਜੀ ਪੀੜ੍ਹੀ ਅਤੇ ਦੂਜੀ ਅਤੇ ਤੀਜੀ ਪੀੜ੍ਹੀ ਤੀਕ ਸਥਿਤੀਆਂ ਵੱਸ ਸੋਚ ਬਦਲਣ ਲਈ ਦੂਜੀ ਪੀੜ੍ਹੀ ਮਜਬੂਰ ਹੈ। ਮੈਂ ਆਪਣੀ ਬੀਵੀ ਨੂੰ ਕਿਹਾ, ਬੱਚੇ ਹੁਣ ਵੱਡੇ ਹੋ ਗਏ, ਕਰਨ ਦੇ ਜੋ ਆਪੇ ਕਰਦੇ ਆਪਣੇ ਬੁਲਬੁਲਿਆਂ 'ਚ ਬੰਦ ਨਾ ਕਰ। ਇੱਕ ਵਾਰ ਮਾਂ ਪਿਤਾ ਨਾਲ ਲੜ ਕੇ ਅੰਨੇ ਖੂਹ ਵੱਲ ਭੱਜ ਤੁਰੀ। ਇੱਕ ਵਾਰ ਮਾਂ ਪਿਤਾ ਨਾਲ ਲੜ ਕੇ ਅੰਨੇ ਖੂਹ ਵੱਲ ਭੱਜ ਤੁਰੀ, ਸੁੱਤੇ ਸਿੱਧ ਹੀ ਅਤੇ ਉਹ ਵਾਪਸ ਪਰਤ ਆਈ। ਆਖਦੀ ਰਹੀ ਸਾਰੀ ਉਮਰ, ਮੈਂ ਤਾਂ ਬਸ ਜਿਉਂਦੀ ਰਹੀ ਤੇਰੇ ਕਰਕੇ। ਇੰਜ ਸ਼ਾਇਰ ਮਾਂ ਸਿਰਲੇਖ ਅਧੀਨ ਦਰਜ ਦੋਹਾਂ ਕਵਿਤਾਵਾਂ ਰਾਹੀਂ ਮਾਂ ਦੀ ਦੋ ਵੱਖਰੀਆਂ ਸਥਿਤੀਆਂ ਨੂੰ ਹੀ ਨਹੀਂ ਸਿਰਜ ਰਿਹਾ, ਸਗੋਂ ਉਹ ਸਮੇਂ ਦੇ ਨਾਲ ਬਦਲ ਰਹੀਆਂ ਕਦਰਾਂ ਕੀਮਤਾਂ ਵੱਲ ਵੀ ਇਸ਼ਾਰਾ ਕਰਦਾ ਹੈ। ਅੱਜ ਦੇ ਬੱਚਿਆਂ ਨੂੰ ਆਜ਼ਾਦੀ ਚਾਹੀਦੀ ਹੈ, ਮਾਂ ਬਾਪ ਦਾ ਕਿਹਾ ਰੋਕ ਟੋਕ ਲੱਗਦਾ ਹੈ। ਇਹੀ ਕਾਰਨ ਹੈ ਕਿ ਪਿਤਾ ਮਾਂ ਨੂੰ ਵਰਜ ਰਿਹਾ ਹੈ ਕਿ ਬੱਚਿਆਂ ਨੂੰ ਕੁਛ ਨਾ ਕਹੇ। ਅੱਜ ਅਜਿਹੀ ਸਥਿਤੀ ਪੰਜਾਬੀ ਸੱਭਿਆਚਾਰ ਦੀ ਨਹੀਂ, ਸਗੋਂ ਵਿਸ਼ਵੀਕਰਨ ਦੇ ਪ੍ਰਭਾਵ ਥੱਲੇ ਗਲੋਬਲ ਇਕਾਈ ਵਿੱਚ ਰਹਿ ਰਹੇ ਹਰ ਮਨੁੱਖ, ਸਮਾਜ, ਮੁਲਕ ਦੀ ਬਣ ਗਈ ਹੈ, ਜਿੱਥੇ ਹਰ ਕਿਸੇ ਨੂੰ ਇਕਾਂਤ ਹੀ ਚਾਹੀਦਾ ਹੈ। ਜਦੋਂ ਕਿ ਪਹਿਲੇ ਸਮਿਆਂ ਵਿੱਚ ਸਾਥ ਲਈ ਅੰਦਰ ਇੱਕ ਖਿੱਚ ਰਹਿੰਦੀ ਸੀ, ਇਉਂ ਅਤੀਤ ਤੋਂ ਵਰਤਮਾਨ ਅਤੇ ਕਦਰਾਂ ਕੀਮਤਾਂ ਵਿੱਚ ਆਏ ਬਦਲਾਵ ਇਕਾਂਤ ਦੇ ਨਾਂ ਹੇਠ ਜਿਸ ਇਕੱਲਤਾ ਨੂੰ ਜਨਮ ਦੇ ਰਹੀਆਂ ਹਨ, ਉਹ ਮਾਨਵਤਾ ਪੱਖੋਂ ਨਿਘਾਰ ਵਾਲੀਆਂ ਸਥਿਤੀਆਂ ਨੂੰ ਸਿਰਜ ਰਹੀਆਂ ਹਨ। ਇੰਜ ਸ਼ਾਇਰ ਤਿੱਖੇ ਵਿਅੰਗ ਰਾਹੀਂ

0: ਇੱਕ ਕ੍ਰਾਂਤੀ ਨੇ ਕੁਦਰਤ ਦਾ ਸਗਲਾ ਸਾਹ ਸਤ ਪੀਤਾ ਹੈ। ਇੰਝ ਹੀ ਸਵਿਟਜ਼ਰਲੈਂਡ ਵਿੱਚ ਵਸਦਾ ਦੇਵ ਅਤੇ ਅਮਰੀਕਾ ਵਿੱਚ ਵਸਦਾ ਹਰਭਜਨ ਸਿੰਘ ਵਿਅੰਗਾਤਮਕ ਭਾਸ਼ਾ ਵਿੱਚ ਸੰਬੋਧਿਤ ਹੁੰਦੇ ਹਨ। ਇਉਂ ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਵਾਸੀ ਪੰਜਾਬੀ ਕਵਿਤਾ ਅੱਜ ਪੰਜਾਬੀਅਤ ਜਾਂ ਪ੍ਰਵਾਸੀ ਪੰਜਾਬੀ ਦੇ ਕਿਹੜੇ ਮਸਲੇ ਹਨ, ਉਹਨਾਂ ਦੇ ਸਮਾਨਾਂਤਰ ਵਿਸ਼ਵ ਅੰਦਰ ਮਨੁੱਖ ਦੇ ਕੀ ਮਸਲੇ ਹਨ, ਉਹਨਾਂ ਨਾਲ ਬਰਮਿਚਦੀ ਕਹੀ ਜਾ ਸਕਦੀ ਹੈ। ਵਾਤਾਵਰਣ ਪ੍ਰਦੂਸ਼ਣ, ਸੱਭਿਆਚਾਰਕ ਪ੍ਰਦੂਸ਼ਣ, ਸੱਤਾ ਦਾ ਗਲਬਾ, ਬਦਲ ਰਿਹਾ ਰਿਸ਼ਤਾ ਨਾਤਾ ਪ੍ਰਬੰਧ ਅਤੇ ਰੂਪਾਂਤਰਿਤ ਮਾਨਵੀ ਕਦਰਾਂ ਕੀਮਤਾਂ ਦੀ ਵਿਸ਼ਾਲ ਕੈਨਵਸ ਨਾਲ ਸੰਵਾਦ ਸਿਰਜਦੀ ਪ੍ਰਵਾਸੀ ਪੰਜਾਬੀ ਕਵਿਤਾ ਦਾ ਘੇਰਾ ਵਿਸ਼ੇ ਪੱਖੋਂ ਹੀ ਨਵੀਨਤਾ ਨਹੀਂ ਸਿਰਜਦਾ, ਸਗੋਂ ਸ਼ੈਲੀ ਪੱਖੋਂ ਵੀ ਇਹ ਨਵੀਨਤਾ ਅਖਤਿਆਰ ਕਰਦਾ ਹੈ। ਇੰਝ ਪੰਜਾਬ ਤੇ ਪੰਜਾਬੀ ਤੋਂ ਆਗਾਜ਼ ਕਰਦੀ ਪ੍ਰਵਾਸੀ ਪੰਜਾਬੀ ਕਵਿਤਾ ਵਿਸ਼ਵੀਕਰਨ ਦੀ ਸਪੇਸ ਤੇ ਵਿਸਤ੍ਰਿਤ ਹੁੰਦੀ ਫੈਲਾਓ ਨੂੰ ਸਿਰਜਦੀ ਹੈ। ਇਸੇ ਭਾਵ ਨੂੰ ਜਾਪਾਨ ਵਾਸੀ ਪਰਮਿੰਦਰ ਸੋਢੀ ਆਪਣੀ ਸਜਰੀ ਕਾਵ ਪੁਸਤਕ ਕਵਿਤਾ ਵਿੱਚ ਲੁਕ ਗਿਆ ਕੋਈ ਨੂੰ ਇਉਂ ਪੇਸ਼ ਕਰਦਾ ਹੈ, ਜਿੱਥੇ ਸਾਂਝ ਤੇ ਅਪਣੱਤ ਦਾ ਝਲਕਾਰਾ ਪੈਂਦਾ ਹੈ, ਸਾਰੀਆਂ ਹੱਦਾਂ ਮਿਟ ਜਾਂਦੀਆਂ ਹਨ। ਕਵਿਤਾ ਉਸ ਪੰਛੀ ਵਾਂਗ ਹੁੰਦੀ ਹੈ ਜੋ ਕਿਸੇ ਸਰਹੱਦ ਦੀ ਪਰਵਾਹ ਨਹੀਂ ਕਰਦਾ।
1: ਹੁਣੇ ਅਸੀਂ ਡਾਕਟਰ ਜਸਪਾਲ ਕੌਰ ਤੋਂ ਵਾਰਤਾ ਸੁਣ ਰਹੇ ਸੀ ਪ੍ਰਵਾਸੀ ਪੰਜਾਬੀ ਕਵਿਤਾ ਦੀ ਅਜੋਕੀ ਸਥਿਤੀ। ਆਓ ਹੁਣ ਸੁਣਦੇ ਹਾਂ ਮਾਤਾ ਦੀਆਂ ਭੇਟਾਂ। ਸਭ ਤੋਂ ਪਹਿਲੀ ਮਾਤਾ ਦੀ ਭੇਟ ਅਸੀਂ ਸੁਣ ਰਹੇ ਹਾਂ ਮਹਿੰਦਰ ਕਪੂਰ ਦੀ ਆਵਾਜ਼ ਵਿੱਚ। ਬੋਲੋ ਜੈ ਜੈ ਮਾਂ, ਬੋਲੋ ਜੈ ਜੈ ਮਾਂ।

ਇਹ ਸਨ ਮਹਿੰਦਰ ਕਪੂਰ। ਦਿਲਰਾਜ ਕੌਰ ਅਤੇ ਸਾਥੀ ਲੈ ਕੇ ਆ ਰਹੇ ਨੇ ਮਾਤਾ ਦੀ ਅਗਲੀ ਭੇਟ, ਅੰਬੇ ਮਾਂ ਜਗਦੰਬੇ ਮਾਂ। ਆਓ ਆਨੰਦ ਮਾਣਦੇ ਹਾਂ ਇਸ ਭੇਟ ਦਾ।

ਇਹ ਸਨ ਦਿਲਰਾਜ ਕੌਰ ਤੇ ਸਾਥੀ। ਮੇਰੀ ਮਾਤਾ ਦੀਆਂ ਚੁੰਨੀਆਂ ਸੱਤ ਰੰਗੀਆਂ, ਸ਼ੇਰਾਵਾਲੀ ਦੀਆਂ ਚੁੰਨੀਆਂ ਸੱਤ ਰੰਗੀਆਂ। ਆਓ ਸੁਣਦੇ ਹਾਂ ਇਹ ਮਾਤਾ ਦੀ ਭੇਟ ਨਰਿੰਦਰ ਚੰਚਲ ਦੀ ਆਵਾਜ਼ ਵਿੱਚ।

0: एआई ਦੀ ਵਰਤੋਂ ਤੇ ਜ਼ੋਰ ਦਿੱਤਾ ਗਿਆ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ G77 ਦੇ ਵਿਦੇਸ਼ ਮੰਤਰੀਆਂ ਦੀ 50ਵੀਂ ਸਾਲਾਨਾ ਮੀਟਿੰਗ 'ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ੍ਰੀ ਮਿਸਰੀ ਨੇ ਕਿਹਾ ਕਿ ਸਮੂਹਕ ਯਤਨਾਂ ਰਾਹੀਂ ਘੱਟ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਿਰਫ ਨਿਯਮਾਂ ਦੀ ਪਾਲਾ ਕਰਨ ਵਾਲਿਆਂ ਤੋਂ ਭੂਮਿਕਾ ਤੋਂ ਅੱਗੇ ਵਧ ਕੇ ਨਿਯਮ ਤੈਅ ਕਰਨ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਬਹੁਪੱਖੀਵਾਦ ਨੂੰ ਲੋਕ ਕੇਂਦਰਤ ਅਤੇ ਵਿਕਾਸਮੁਖੀ ਬਣਾਉਣ ਵਿੱਚ G77 ਦੀ ਨਿਰੰਤਰ ਸਾਰਥਕਤਾ ਤੇ ਵੀ ਜ਼ੋਰ ਦਿੱਤਾ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ ਏ। ਉਹ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਮਹਾਮਾਰੀ ਅਤੇ ਹੋਰ ਸਿਹਤ ਐਮਰਜੈਂਸੀਆਂ ਨਾਲ ਨਜਿੱਠਣ ਲਈ ਲੈਬਾਰਟਰੀ ਨੈਟਵਰਕ, ਐਮਰਜੈਂਸੀ ਤਾਲਮੇਲ, ਸਿਹਤ ਕਰਮੀਆਂ, ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਦੀ ਸਮਰੱਥਾ ਵਧਾਈ ਏ। ਉਨ੍ਹਾਂ ਨੇ ਕੋਵਿਡ ਮਹਾਮਾਰੀ ਤੋਂ ਮਿਲੇ ਤਜਰਬਿਆਂ ਨੂੰ ਲੰਮੇ ਸਮੇਂ ਦੇ ਨਿਵੇਸ਼, ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਲਚਕੀਲੇ ਸਿਹਤ ਪ੍ਰਬੰਧਾਂ ਵਿੱਚ ਬਦਲਣ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਭਾਰਤ ਨੇ ਲਗਭਗ 30 ਕਰੋੜ ਵੈਕਸੀਨ ਦੀਆਂ ਖੁਰਾਕਾਂ ਕਰੀਬ 100 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੀਆਂ 2 ਸੰਸਥਾਵਾਂ ਨੂੰ ਮੁਹੱਈਆ ਕਰਵਾਈਆਂ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਰਦੇਸ਼ਕ ਡਾਕਟਰ ਟੇਡਰੋਸ ਅਧਾਨੋਮ ਘੇਬ੍ਰੇਯੇਸਸ ਨੇ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਫੌਰੀ ਕਦਮ ਚੁੱਕਣ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੇਰਲਮ ਦਾ ਦੌਰਾ ਕਰਨਗੇ। ਸ੍ਰੀ ਸ਼ਾਹ ਅੱਜ ਦੁਪਹਿਰ ਬਾਅਦ ਕੁੰਦਰਾ 'ਚ ਸਹਿਕਾਰੀ ਖੇਤਰ ਦੀ ਮਹਿਲਾ ਸ਼ਕਤੀਕਰਨ ਪਹਿਲਕਦਮੀ ਦਾ ਉਦਘਾਟਨ ਕਰਨਗੇ। ਉਹ ਅੰਮ੍ਰਿਤਪੁਰੀ 'ਚ ਅੰਮ੍ਰਿਤ ਕੀਰਤੀ ਪੁਰਸਕਾਰ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਵੀ ਭਲਕੇ ਕੇਰਲਮ ਦਾ ਦੌਰਾ ਕਰਨਗੇ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆ ਕਾਂਤ ਅੱਜ ਪਟਨਾ 'ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਕਈ ਹੋਰ ਸਹੂਲਤਾਂ ਦੀ ਵੀ ਸ਼ੁਰੂਆਤ ਕਰਨਗੇ। ਪੀੜਤ ਅਧਿਕਾਰ ਕੇਂਦਰ ਵੱਖ ਵੱਖ ਅਪਰਾਧਾਂ ਦੇ ਪੀੜਤਾਂ ਨੂੰ ਇੱਕੋ ਛੱਤ ਹੇਠਾਂ ਕਾਨੂੰਨੀ ਅਧਿਕਾਰ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੀੜਤਾਂ ਨੂੰ ਕੌਂਸਲਿੰਗ ਅਤੇ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਹ ਕੇਂਦਰ ਪਟਨਾ ਜ਼ਿਲ੍ਹੇ 'ਚ 1 ਸਾਲਾ ਅਜ਼ਮਾਇਸ਼ੀ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ 'ਚ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਸ਼ਾਖਾ 'ਚ ਤਾਇਨਾਤ ਇੰਸਪੈਕਟਰ ਨੂੰ ਉਸ ਵੱਲੋਂ ਲਿਜਾਈ ਜਾ ਰਹੀ ਖੇਪ ਬਾਰੇ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਨਾਕੇ 'ਤੇ ਰੋਕਿਆ ਗਿਆ ਸੀ।
1: ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਬਲਦੇਵ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਤਾਂ ਉਸਦੇ ਪਾਸੋਂ ਤਲਾਸ਼ੀ ਲੈਣ ਤੇ ਉਸਦੀ ਗੱਡੀ ਜਿਹੜੀ I-20 ਸੀ ਉਹਦੇ 3 ਕਿਲੋ 350 ਗ੍ਰਾਮ ਹੈਰੋਇਨ ਤੇ 6 ਪਿਸਟਲ ਸਮੇਤ ਮੈਗਜ਼ੀਨ, 4 ਹੋਰ ਮੈਗਜ਼ੀਨ ਅਤੇ 17 ਜ਼ਿੰਦਾ ਰੌਂਦ ਬਰਾਮਦ ਹੋਏ ਆ। 1 I-20 ਕਾਰ ਬਰਾਮਦ ਹੋਈ ਹੈ ਤੇ 6 ਮੋਬਾਈਲ ਫੋਨ ਵੀ ਉੱਥੋਂ ਬਰਾਮਦ ਹੋਏ ਆ। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇਹ ਮੁਲਾਜ਼ਮ ਹੁੰਦੇ ਹੋਏ ਸਪੈਸ਼ਲੀ ਕਾਊਂਟਰ ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਿਹਾ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਸਿੰਘ ਨੇ ਆਪਣੇ ਜਨਤਕ ਜੀਵਨ ਦੌਰਾਨ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ। ਦੇਸ਼ ਸਮਾਜ ਸੁਧਾਰ ਲਹਿਰ ਦੀ ਇੱਕ ਮਹਾਨ ਸ਼ਖਸੀਅਤ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਅੱਜ ਉਨ੍ਹਾਂ ਦੀ 207ਵੀਂ ਜਨਮ ਵਰੇਗੰਢ 'ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। 26 ਸਤੰਬਰ 1820 ਨੂੰ ਪੱਛਮੀ ਬੰਗਾਲ ਦੇ ਮੇਦਿਨੀਪੁਰ ਜ਼ਿਲ੍ਹੇ ਦੇ ਬੀਰ ਸਿੰਘਾ 'ਚ ਜਨਮੇ ਵਿਦਿਆਸਾਗਰ ਨੇ ਆਪਣਾ ਜੀਵਨ ਸਿੱਖਿਆ ਅਤੇ ਸਮਾਜਿਕ ਸੁਧਾਰ ਲਈ ਸਮਰਪਿਤ ਕਰ ਦਿੱਤਾ। ਉਹ ਔਰਤਾਂ ਦੀ ਸਿੱਖਿਆ ਦੇ ਮਜ਼ਬੂਤ ਸਮਰਥਕ ਸਨ ਅਤੇ ਹਿੰਦੂ ਵਿਧਵਾ ਪੁਨਰ ਵਿਆਹ ਦੀ ਮੁਹਿੰਮ ਵਿੱਚ ਇਤਿਹਾਸਕ ਭੂਮਿਕਾ ਨਿਭਾਈ, ਜਿਸ ਕਾਰਨ 1856 'ਚ ਹਿੰਦੂ ਵਿਧਵਾ ਪੁਨਰ ਵਿਆਹ ਐਕਟ ਲਾਗੂ ਹੋਇਆ। ਉਹਨਾਂ ਨੇ ਬਾਲ ਵਿਆਹ ਅਤੇ ਬਹੁ ਵਿਆਹ ਦੇ ਖਿਲਾਫ਼ ਵੀ ਕੰਮ ਕੀਤਾ ਅਤੇ ਸਕੂਲ ਸਥਾਪਿਤ ਕਰਨ 'ਚ ਮਦਦ ਕਰਕੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ 'ਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਕੀਤੇ ਗਏ ਨੇ। ਰਾਜ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ 'ਚ ਚੱਕਰਵਰਤੀ ਹਾਲਾਤ ਕਾਰਨ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਏ। ਉਧਰ ਬਿਹਾਰ ਵਿੱਚ ਵੀ